0: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਉੱਥੇ ਯੂਥ ਹੋਸਟਲ 'ਚ ਲੈ ਕੇ ਗਏ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦੇ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾਤੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ, ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਰੇਡੀਏਸ਼ਨ, ਦ ਨੰਬਰ 1 ਸਟੇਸ਼ਨ ਫੋਰ ਦ ਪਾਗਲ ਏਸ਼ੀਅਨ।

0: ਪਤਾ ਹੋਣਾ ਚਾਹੀਦਾ ਕਿ ਮੈਂ ਕੌਣ ਆ ਰਾਈਟ
1: ਮੇਬੀ ਯੋਰ ਪੇਰੈਂਟਸ ਥਿੰਕ ਯੂ ਡੋਨਟ ਗੋ ਟੂ ਦ ਟੈਂਪਲ ਇਨਫ
0: ਅਮਰਿਤ ਛਕਣਾ ਅਮਰਿਤ ਪਰ ਇਹਨੂੰ ਪਤਾ ਲੱਗਣਾ ਉਸ ਵੇਲੇ ਵੀ ਅਮਰਿਤ ਦਾ ਮਤਲਬ ਕੀ ਹੈ ਇਦਾਂ ਨਹੀਂ ਤੁਸੀਂ ਸੁਧਰਨਾ
1: Do your parents refuse to accept you as their own?
0: ਜਿਆਦਾ ਕਿਸ ਗੱਲ ਨੂੰ ਕੁੱਤਿਆ ਕਮੀਨੀਆ ਤੈਨੂੰ ਜੇ ਉਹਨਾਂ ਨੇ ਚੇਂਜ ਕੀਤਾ ਹੈਗਾ ਹਸਪੀਟਲ ਦੇ ਵਿੱਚ ਮੇਰੇ ਸਾਹਮਣੇ ਨਾ ਤੇ ਤੇਰਾ ਮੈਂ ਲੇਖਾ ਦੇਣਾ ਪੈ ਰਿਹਾ ਹੈਗਾ ਤੈਨੂੰ ਕੁੱਤੇ ਦੀ ਜੂਨ ਵੀ ਨਹੀਂ ਮਿਲਣੀ ਹੈਗੀ
1: Maybe your girlfriend is not welcome in the house
0: ਇਦਾਂ ਦੀ ਔਰਤ ਇਦਾਂ ਦੇ ਇਨਸਾਨ ਹੈਗਾ ਕਿਹੜਾ ਕਾ ਕੇ ਮਰਦੇ ਹੈਗੇ ਉਹਨਾਂ ਨੂੰ ਕਦੇ ਸਰੀਰ ਨਹੀਂ ਮਿਲਦਾ ਹੈਗਾ
1: Are you sick of screaming out loud?
2: Okay, we got my room.
1: If you suffer from any of these symptoms, don't call Dr. Khan. Call Metropolis Movers on 0203-632-8696. Not only do we specialize in fake American accents, we're the best value for money removals company in your city. MetropolisMovers.co.uk. Also, check out our Facebook page. Radiation, the number one station

0: You think ambushing me in some nightclub's gonna stop what makes people take drugs? This country spends $100 billion a year on getting high. And it's not because of me. All that time I was wasting in jail. You know, it just got worse. I'm not your problem. I'm just a businessman.
1: Yo, yo, hey, this is Parham, a.k.a. P, a.k.a. I Am Still Truth, and you're listening to Radiation.
2: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ। ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ।
3: ਕੋਈ ਨਾ ਵੀਰਾ, ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ।
4: ਉੱਪੜ ਵਾਲੇ ਕਾ ਨਾ ਜੱਫੋ, ਕਿਸੇ ਨੇ ਮੈਨੂੰ ਬੁਲਾਇਆ, 500 ਪਾਉਂਡ ਮੈਨੂੰ ਦਾਨ ਕਰ ਲਓ, ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਣਗੇ। ਤੜੀ ਪਾਰਟੀ ਹਾਰਡ ਕੁੜੀ ਦਾ ਕਮੜਾ ਕਿੱਥੇ ਆ?
2: ਇੱਥੇ ਆ ਉੱਪੜ। 10 ਦਿਨਾਂ 'ਚ 1 ਰੋਟੀ ਦੀ ਬੁੜਕੀ ਖਾਈ ਨਹੀਂ, ਬਸ ਬੜਕਰ ਚਿਪਸ ਚੱਬੀ ਜਾਂਦੀ ਆ।
4: ਅੱਛਾ, ਇਨੀਸ਼ੀਅਲ ਡਾਇਗਨੋਸਿਸ, ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ। 2000 ਪਾਉਂਡ ਦਾਨ ਕਰ ਲਓ। ਮੇਰੇ ਨਾਲ ਜੱਫੋ,
5: ਦਾ ਪਾਵਰ of radiation compels you. Random guys of Soho Road compel you. Pervy uncles with x-ray glasses compel you to leave this girl's forsaken body so she's free to dress sensibly and dance to proper music on
6: Radiation, the number one station for the boggle Asian.
7: Hi, yeah, I just left the date and I don't know, am I asking for too much? Like, this guy was really cute, and he was a musician, and he was super popular.

0: You think ambushing me in some nightclub's gonna stop what makes people take drugs? This country spends $100 billion a year on getting high. And it's not because of me, all that time I was wasting in jail. You know, it just got worse.
1: ਮੇਰੀ ਕੁੜੀ, ਉਹਦੀ ਸਿਹਤ ਠੀਕ ਨਹੀਂ। ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ।
2: ਕੋਈ ਨਾ ਵੀਰਾ, ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ।
3: ਉੱਪੜ ਵਾਲੇ ਕਾ ਨਾ ਜੱਫੋ, ਕਿਸੇ ਨੇ ਮੈਨੂੰ ਬੁਲਾਇਆ, 500 ਪਾਉਂਡ ਮੈਨੂੰ ਦਾਨ ਕਰ ਲਓ, ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ। ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ?
1: ਇੱਥੇ ਆ ਉੱਪੜ। 10 ਦਿਨਾਂ 'ਚ 1 ਰੋਟੀ ਦੀ ਬੁੜਕੀ ਖਾਈ ਨਹੀਂ, ਬਸ ਬੜਕੜ ਚਿਪਸ ਚੱਬੀ ਜਾਂਦੀ ਆ।
3: ਅੱਛਾ, ਇਨੀਸ਼ੀਅਲ ਡਾਇਗਨੋਸਿਸ, ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ। 2000 ਪਾਉਂਡ ਦਾਨ ਕਰ ਲਓ, ਮੇਰੇ ਨਾਲ ਜੱਫੋ।
4: The power of radiation compels you. Random guys of Soho Road compel you. Pearly uncles with x-ray glasses compel you. To leave this girl's forsaken body, so she's free to dress sensibly and dance to proper music on
2: Radiation, the number one station for the Bargle Asian.
5: Good morning, my amazing brothers and sisters. Dipeya, kiddan vire? How you feeling, bro? Are you well? Let me sort out the audio levels and the rest of that. Saturday the 15th of February 2025, yeah. 9 years of Radiation, the number one station for the Asian invasion. Look how... The reach. I'll check out the reach. Bav, kiddan? H, kiddan? MJ, what are you saying? It's all happening, man. That's what I'm trying to get at. Whoever's listening in, right, I just wish you the best, yeah. People turn around and wish you the worst. You can feel it. You send it right back. You got to send it right back. Anyway, what I'll do, as I'm diagnosing all the stuff with the audio, I will kick off the show. Sangeeta, Pyar Kahe Veri. Is a Mana Sajna. What a beautiful track. Valentine's Day yesterday. For those of you who have the PR in their life, enjoy it. Hold on to it. Let's go.
2: Radiation, the number one station for the Bargle Asian.

0: Are you having a hard time at home? Are you sick of being told what you can and can't eat? Or do your parents generally want you out of the house? Or maybe you've been busted smoking the funky stuff.
1: ਇਹਦਾ ਮਤਲਬ ਇਹ ਨਹੀਂ ਕਿ ਇਦਾਂ ਜਿੱਦਾਂ ਦੇ ਮਰਜ਼ੀ ਫਰੈਂਡ ਹੈਗੇ ਆ ਜਾਂ ਸਮੋਕ ਕਰਦੇ ਡਰਿੰਕ ਕਰਦੇ ਹੈਗੇ ਆ ਜਾਂ ਬੂਡਾ ਵਗੈਰਾ ਇਦਾਂ ਚੀਜ਼ਾਂ ਜਿਹੜੀ ਹੈਗੇ ਉਹ ਤਾਂ ਲੈ ਕੇ ਯਾ ਮੈਨੂੰ ਹੁਣ ਇਤਬਾਰ ਤੇ ਸਮੈਲ ਆਈ ਉਦਾਂ ਨਹੀਂ ਆਈ ਹੈਗੀ
2: ਬਹੁਤ ਸਪੀਡ ਆ
1: ਰਾਈਟ ਯਾ ਮੈਨੂੰ ਸਮਾਰਟ ਬਣ ਕੇ ਦੱਸਣ ਦੀ ਜ਼ਰੂਰਤ
2: ਨਹੀਂ ਹੈਗੀ ਆਟੋ ਰੋਡ ਇਜ਼
1: ਤੈਨੂੰ ਸਿਰਫ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਕੌਣ ਆ ਰਾਈਟ
0: ਮੇਬੀ ਯੋਰ ਪੇਰੈਂਟਸ ਥਿੰਕ ਯੂ ਡੋਨਟ ਗੋ ਟੂ ਦ ਟੈਂਪਲ ਇਨਫ
1: ਅਮਰਤ ਛਕਣਾ ਅਮਰਤ ਪਰ ਇਹ ਪਤਾ ਲੱਗਣਾ ਉਸ ਵੇਲੇ ਵੀ ਅਮਰਤ ਦਾ ਮਤਲਬ ਕੀ ਹੈ ਇਦਾਂ ਨਹੀਂ ਤੁਸੀਂ ਦਰਨਾ
0: Do your parents refuse to accept you as their own?
1: ਜਿਆਦਾ ਕਿਸ ਗੱਲ ਨੂੰ ਕੁੱਤਿਆ ਕਮੀਨੀਆ ਤੈਨੂੰ ਜੇ ਉਹਨਾਂ ਨੇ ਚੇਂਜ ਕੀਤਾ ਹੈਗਾ ਹਸਪੀਟਲ ਦੇ ਵਿੱਚ ਮੇਰੇ ਸਾਹਮਣੇ ਨਾਲ ਤੇ ਤੇਰਾ ਮੈਨੂੰ ਲੇਖਾ ਦੇਣਾ ਪੈ ਰਿਹਾ ਹੈਗਾ ਤੈਨੂੰ ਕੁੱਤੇ ਦੀ ਜੂਨ ਵੀ ਨਹੀਂ ਮਿਲਣੀ ਹੈਗੀ
0: Maybe your girlfriend is not welcome in the house.
1: ਇਦਾਂ ਦੀ ਔਰਤ ਇਦਾਂ ਦੇ ਇਨਸਾਨ ਹੈਗਾ ਕਿਹੜਾ ਪਾ ਕੇ ਮਰਦੇ ਹੈਗੇ ਆ ਉਹਨਾਂ ਨੂੰ ਕਦੇ ਸਰੀਰ ਨਹੀਂ ਮਿਲਦਾ ਹੈਗਾ
0: Are you sick of screaming out loud?
3: Okay, we got my room.
0: If you suffer from any of these symptoms, don't call Dr. Khan. Call Metropolis Movers on 0203-632-8696. Not only do we specialize in fake American accents, we're the best value for money removals company in your city. MetropolisMovers.co.uk. Also, check out our Facebook page.
4: Are you having a hard time? Are you having a hard time at home? Oh my life. Wow.
5: The voice acting on that advert is absolutely brilliant. Yeah, that's what I'm trying to get at. Different with the advertising on radiation than the one station for the Asian invasion. Sometimes like local businesses sort of approach us and they say like, but can we advertise on radiation? I'm like, yeah, you can kind of, but like, it grew so quick from the start. It was like international from the start, but I never looked at the figures for years. And the day I found out how to look at the figures and I saw them is the day I got scared. I was like, whoa, it's okay. Just thinking you're just talking out loud to a microphone in a studio. But then when you realize, you're thinking, oh boy, you're thinking, oh boy, but you're just trying to try, don't even think about it. But now I'm just used to it. So wherever you are in the world, listening into me, not just listening into me, listening to all the tracks sent in by brothers and sisters from all over the world I'm here to support. So we're even interviewing poets, didn't even know it. So yeah, that's what it's about, giving that support. Level this thing off at the right sort of level, man. Daft. Come on, let's get this thing running here on Radiation.
0: Radiation, the number one station for the Bagel for Asian. Bagel Asian.
5: Jazz, going back to the 90s. Oh yeah. Another legend.

0: Radiation, the number one station for the Pagal for Asian.
1: XX ਸੀਗਾ ਪੁਲਿਸ ਵਿੱਚ ਰਣਜੀਤ ਸਿੰਘ ਨੰਦਾ ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਯੂਥ ਹੋਸਟਲ ਲੈ ਕੇ ਗਏ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ ਥੋੜ੍ਹਾ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ ਕਿਤਾਬਾਂ ਢੇਰ ਕਰਤੀਆਂ ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ ਕੁਝ ਹੱਥ ਲਿਖਦੇ ਨੇ ਕੋਈ ਦੂਜੇ ਆ ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾ ਦੀਆਂ ਥੋੜ੍ਹੀਆਂ ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ
0: ਰੇਡੀਏਸ਼ਨ ਦ ਨੰਬਰ 1 ਸਟੇਸ਼ਨ ਫੋਰ ਦ ਪਾਗਲ
2: ਮੱਝਾਂ ਮਾਲ ਵੇ ਦੁਆਬਾ ਦੀਆਂ ਜੱਟੀਆਂ ਸਰਦੂਲ ਸਿਕੰਦਰ ਫਰੋਮ ਦ ਐਲਬਮ ਗਿੱਧਾ ਬੀਟ ਸੋ ਦੈਟਸ ਪਾਰਟ ਆਫ ਦ ਮੈਸਿਵ ਕਲੈਕਸ਼ਨ ਆਫ ਮਿਊਜ਼ਿਕ ਗਾਟ ਕਨਵਰਟਿਡ ਯੇਅਰ ਫਰੋਮ ਯੇਅਰਸ ਐਂਡ ਯੇਅਰਸ ਐਂਡ ਯੇਅਰਸ ਅਗੋ ਐਂਡ ਆਈ ਵਿਲ ਰੀਕਨਵਰਟ ਇਟ ਅਗੇਨ ਵਿਦ ਈਵਨ ਬੈਟਰ ਐਂਡ ਬੈਟਰ ਕਨਵਰਟਰਸ ਦੈਟਸ ਦ ਸੋਰਟ ਆਫ ਥਿੰਗ ਆਈਲ ਡੂ ਯੇਅਰ ਐਂਡ ਆਰਕਾਈਵਸ ਦ ਫੋਰ ਵੇਵ ਨਾਓ ਯੂ ਲੂਜ਼ ਟੇਪਸ ਓਵਰ ਦ ਯੇਅਰਸ ਵਿਚ ਹੈਪਨ ਟੂ ਕੋਸਟ ਅ ਫੇਅਰ ਬਿਟ ਨਾਓਡੇਜ਼ ਯੇਅਰ ਟੂ ਬਾਏ ਦਮ ਇੰਟਰੈਸਟਿੰਗ ਇਨ ਇਟ ਬਟ ਯੇਅਰ ਮੈਨ ਹੈਵ ਔਨ ਰੇਡੀਏਸ਼ਨ ਦ ਨੰਬਰ 1 ਸਟੇਸ਼ਨ ਫੋਰ ਦ ਏਸ਼ੀਅਨ ਇਨਵੇਸ਼ਨ Salute Times Music India, Speed Records, thank you so much. This one over here is Jordan Sandu's FOMO. Get out and enjoy.
0: Radiation, the number one station for the Pagal Asian.

0: They're afraid of love. Because love makes a world they can't control. And it's a world worth taking risks for, isn't it?
1: Thanks for that.
2: You didn't need my help. I'll bet you can do magic, can't you?
1: Can't do much of anything, really.
2: That's not true. You're more powerful than you know.
3: Radiation.
4: ATGRNP. You're on Radiation, the number one station.
5: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
3: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
1: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 ਪਾਉਂਡ ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ
5: ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜ ਕਰ ਚਿਪਸ ਚੱਬੀ ਜਾਂਦੀ ਆ
1: ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ 2000 ਪਾਉਂਡ ਦਾਨ ਕਰ ਲਓ ਮੇਰੇ ਨਾਲ ਜੱਫੋ
6: ਦ ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ Random guys off Soho Road compel you. Pervy uncles with x-ray glasses compel you. To leave this girl's forsaken body so she's free to dress sensibly and dance to proper music on
3: Radiation, the number one station for the Bargle Asian. Bargle Asian.
7: Hi, yeah, I just left the date and I don't know, am I asking for too much? Like, this guy was really cute and he was a musician.

0: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਯੂਥ ਹੋਸਟਲ ਲੈ ਕੇ ਗਏ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ, ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਬ੍ਰਦਰ ਓਂਕਾਰ ਸੁਮਨ, ਰਨਿੰਗ ਐਮ ਸੀ, ਹੋਪ ਯੂ ਗੁੱਡ ਬ੍ਰੋ, 1984. So the track is to play out in the car, yeah, the loved, right, by Players Lab. This is Vedia. I love Vedia. Check it out. Players Lab featuring Abhilasha, Jasper Nesser and Onkar Sumal. Here we go.
2: Radiation, the number one station for the Pagal Asian.